ਸਹੀ ਦੱਸ ਚੱਲ ਕਹੂ ਕਹਿਣਾ ਛੇ ਬੈਕਗ੍ਰਾਊਂਡ ਕਰੋ ਸਰ ਹੋਰ ਹੋਏ ਕੱਲ ਤਰਫ ਤੇ ਸਾ ਮੈਸੇਜ ਮਹਰ ਵਾਲੀ ਦੀ ਓਕੇ ਸੋ ਮੈਸੇਜ ਸ਼ਾਮਿਲ ਹਾਂ ਲਸ਼ਕੇ ਵੇਟ ਰੁਤਾ ਵਕ ਹੈ ਕਾਲ ਵਾਲਾ ਲਸ਼ਕੇ ਵੇਟ ਰੁਤਾ ਵਕ ਹੈ ਸੋ ਮੈਸੇਜ ਸ਼ਾਮਿਲ ਹਾਂ ਭਾਈ ਰਕੀ ਫਾਟਾ ਕੇ ਨਾਜ ਸਾਹਿਬ ਕਸ਼ਮੀਰੀ ਬਾਂਡ ਨਾ ਵੇ ਸੇ ਵੈਲਕਮ ਟੂ ਦ ਸ਼ੋ ਰਾਜ ਭਾਈ ਨਜ਼ੜੋ ਹਜ਼ਾਰ ਮੇ ਦਰਪਸੀ ਸ਼ਾ ਅੱਲਾ ਦਾ ਖੈਰ ਵਕੀ ਨਜ਼ੜੋ ਹਜ਼ਾਰ ਮੇ ਦਰਪਸੀ ਸ਼ਾ ਤਾ ਖੁਜ਼ਮਾ ਬਜ਼ਵਨੇ ਲੋ ਵੇ ਕੜੀ ਦੀ